0: ਉਸਦਾ ਦਿਨ ਕੋ ਛਿਨ ਪਾਲਾ ਗਾਰੀ ਦਿਨ ਰਾਤ ਦਿਆਨਾ ਦਾਰੀ ਦਾਰੀ ਨਾ ਮਾਰਾ ਦੇਸ ਵੀਰਾਨਾ ਕਾਲ ਜਮਾਉਂਛ ਖੇਲ ਤਮਾਸਾ ਆਯੂ ਘਟਿ ਤਰ ਘੜ ਤਿਨ ਆਸਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦਿਆ ਥਨੰਗੁ ਕਪੜਾ ਛੈਨ ਅੰਜੁਲੀ ਬਾਹੇਕ ਬਰਤਨ ਛੈਨ ਦੁਃਖਮਣਿ ਬਸਨ ਭਿਕ ਮਾਗੀ ਖਾਂਛਨ ਤਰ ਪਨਿ ਆਸਾ ਤਿਰ ਮਨ ਲਾਂਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਸ ਤਬ ਤਕ ਘਰਮਾ ਸੋਧਨੀ ਗਰਛਨ ਪ੍ਰਾਣ ਗਏ ਪਤਿ ਪਤਨੀ ਡਰਛੇ ਥਰ ਥਰ ਕਾਂਧੈ ਪਰ ਪਰ ਸਰਛੇ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਤਿ ਮੁੜਿਦਏ ਛਨ ਕਤਿ ਰਮਿਦਏ ਛਨ ਕਤਿ ਲਟਕਾ ਪ੍ਰੇਮੀ ਹੁੰਦੇ ਛਨ ਤਰ ਛਨ ਗਿਆਨ ਬਿਨਾ ਸਭ ਅੰਧਾ ਬੁੜੀ ਮਾਠਿ ਕਥ ਸਭੈਕੋ ਧੰਦਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੀਤਾ ਅਲਿਕਤਿ ਜੋ ਪੜਿ ਲਿਨ ਅਲਿਕਤਿ ਗੰਗਾ ਜਲ ਨਿਲਿ ਲਿਨ ਪ੍ਰਭੂਕੋ ਪੂਜਨ ਜੋ ਜਨ ਗਰਲਨ ਕਿਨ ਤੇਮਕਾ ਬਸਮਾ ਪਰਲਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦੇਹ ਵਿਚਾਰ ਗਲਿ ਗਯ ਸਾਰ ਲੌਰੋ ਭੂ ਪਰ ਸਰਨ ਸਹਾਰਾ ਕੇਸ ਫੁਲੇਕਾ ਦਾਂਤ ਧਰੇਕਾ ਸਭ ਛਨ ਆਸੈ ਤਰਫ ਗਿਰੇਕਾ ਖੇਲਦਾਈ ਬਿਤਿ ਗਯ ਬਾਲ ਅਵਸਥਾ ਤਰੁਣੈ ਤਿਰ ਗੋ ਤਰੁਣ ਅਵਸਥਾ ਬਿਰਦ ਭਯ ਪਛਿ ਚਿੰਤਾ ਲੇਲਾ ਹਰਿਕਨ ਭਜਨੇ ਕੋਨ ਬੇਲਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਅਨਿ ਪਨਿ ਜਨਮਿਨ ਅਨਿ ਪਨਿ ਮਰਨੁ ਅਨਿ ਪਨਿ ਗਰਭੈ ਤਿਰ ਗਈ ਪਰਨੁ ਅਵ ਤਾ ਪ੍ਰਭੂ ਜੀ ਪਾਰ ਲਗਾਉ ਯੋ ਭਵ ਸਾਗਰ ਬਾਟ ਉਠਾਉ ਅਨਿ ਉਈ ਦਿਉਂਸੁ ਰਾਤ ਰ ਹਫਤਾ ਪਤਸਰ ਤਿਥਿ ਰਿਤੁ ਬਾਰ ਗੁੰਤਾ ਮਹੀਨੈ ਨੈ ਰ ਵਰਸ ਉਨੈ ਛਨ ਆਯੁ ਕਤ੍ਰਨ ਕੈਂਤਿ ਉਨੈ ਹੁਨ ਭਜ ਨਾਰਾਇਣ ਭਜ ਨਾਰਾਇਣ ਸਜਣ ਜੋ ਬਾਨ ਸਕਿੰਦਾ ਕਾਮ ਠੱਟਾ ਪਾਣੀ ਸੁਕੇ ਪਛਿ ਪੋਖਰੀ ਝੁਟਾ ਧਨ ਸਕੀਏ ਪਛਿ ਜਾਨ ਬਿਰਾਨ ਤੋ ਬੁਝੇ ਪਛਿ ਸੰਸਾਰ ਇਟੁਨਾ ਭਜ ਨਾਰਾਇਣ ਭਜ ਨਾਰਾਇਣ ਭਜ ਰਾਮ ਹਿਤ ਮਿਤ ਸੁਤ ਜਨ ਤਨ ਧਨ ਨਾਰੀ ਗੋਠਰ ਖੇਤ ਪਸ਼ੁ ਘਰ ਬਾਰੀ ਸਭੈ ਜਾਇਕਾ ਤਾਈ ਰਹਨੇ ਛਨ ਤਿਨ ਕਨ ਏ ਮਲ ਖੀਤੀ ਲੈਨੇ ਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਸਲੇ ਯੋ ਜਗਮਾ ਮਕਨ ਪਠਾਯੋ ਕਤਿ ਦਿਨ ਬਾਸ ਜਾਨ ਕਥਾ ਹੋ ਮਨਮ ਗੁਣ ਯਤਿ ਬਾਤ ਗੈਰ ਯੋ ਸਭ ਸਕਿ ਸਪਨ ਸਰੀ ਭਜ ਨਾਰਾਇਣ ਭਜ ਹਰਿ ਰਾਮ ਵਿਸ਼ਨੁ ਸਹਸ੍ਰ ਗੀਤਾ ਗਾਉ ਪ੍ਰਭੁਕਾ ਪਦ ਤਿਰ ਧਿਆਨ ਲਗਾਉ ਸਜਨ ਸੰਗਤਿ ਤਿਰ ਮਨ ਦੇਉ ਦੁਖੀ ਜਨਕਾ ਦੁਖ ਹਰਿ ਲੇਉ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਛ ਤਬ ਤਕ ਘਰਮਾ ਸੋਧਨ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛੇ ਥਰ ਥਰ ਕਾਂਧੈ ਪਰ ਪਰ ਸਰਛੇ ਭਜ ਨਾਰਾਇਣ ਭਜ ਹਰਿ ਰਾਮ ਸੰਚਲ ਮਨਕਾ ਬੇਗ ਥਮਾਉ ਨਿਸ਼ਚਯ ਸੁਖਮਾ ਫਸਣ ਨਜਾਉ ਕਾਮੈ ਕ੍ਰੋਧ ਰ ਲੋਭ ਹਟਾਉ ਗਿਆਨ ਰ ਭਕਤਿਲੇ ਵੈਰਾਗ ਬਢਾਉ ਸੁਖਕ ਖਾਤਿਰ ਭੋਗ ਗਰਿਛ ਭੋਗ ਪਛਿ ਪਛਿ ਰੋਗ ਭਰਿਛ ਨ ਤ ਗਰੀ ਖਾਂਛ ਨ ਤ ਮਰਿ ਜਾਂਛ ਤਰ ਪਨਿ ਪਾਪ ਏਤਿਰ ਮਨ ਲਾਂਛ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੰਗਾ ਸਾਗਰ ਕਾਂਸੀ ਘੁੰਮਛਨ ਅਹਨਾ ਵਰਤ ਅਹਨਾਨ ਰ ਦਾਨ ਵਰਤ ਕਥਿ ਗਰਛਨ ਗਿਆਨ ਬਿਨਾ ਸਾਇ ਜਨਮ ਗੁਜਾਰਨ
1: ਸਾਰੇ ਬਾਉ ਚਤੁਰ ਮੁਖ ਅਤਿ ਕਠੋਰ ਸ਼੍ਰੇਣੀ ਪਯੋਧਰ ਪਨਿ ਧਾਰਣ ਕਰਨੁ ਹੁਨੇ ਮ ਪਰਦ ਸੁਸਰਣ ਮੰਗਲ ਦਿਨੁ ਅਸਵਨੀ ਮਯੂਰ ਕਾਰਨ ਜਸਤਾ ਅਤਿ ਅਸਲ ਬਾਲਾ ਛੰਤਿ ਕਰਮ ਅਧਿਕ ਖੁਲ ਨਿਆਨੁ ਪੁਰ ਮਣਿ ਜੜਿਤ ਪਾਉ ਪਰਮ ਪ੍ਰਭਾਵ ਲਕ੍਷੍ਮੀ ਕਾਜੈ ਗਰਿਕਨ ਤ ਘੁਮਨਿਆ ਗਗਨਮਾ ਦਯਾ ਤਿਮ੍ਰੋ ਪਾਉ ਭਨਿਕਨ ਮ ਪਰਛੁ ਸਰਣਮਾ। सर्वाउ बीचमा छ पात्र र कमाल घण्टा र चक्र यी धनु लम्मा हात बिसे छ पास अति असल शोभाए मान्क्या भनु कुण्डल कान बिसे खजी छ सुनका हिराहरू लाल जडी शोभा गर्नु हुने जग जननीको माग्छु दयायो घडी कपाल।